0: ᱢᱤᱫ ᱢᱮᱴᱨᱤᱠ ᱴᱚᱱ ᱩᱲᱳ ᱫᱮᱣᱜᱷᱚᱨ ᱨᱮ ᱢᱤᱫ ᱴᱚᱱ ᱩᱞᱤ ᱫᱩᱵᱟᱭ ᱨᱮ ᱢᱤᱫ ᱴᱚᱱ ᱟᱨ ᱵᱮᱝᱜᱟᱞᱳᱨ ᱨᱮ ᱢᱤᱫ ᱴᱚᱱ ᱠᱟᱛᱮᱫ ᱩᱞᱤ ᱠᱚ ᱟᱹᱠᱷᱨᱤᱧᱟ ᱟᱨ ᱱᱚᱣᱟ ᱠᱚ ᱟᱹᱠᱷᱨᱤᱧ ᱠᱟᱛᱮᱫ ᱜᱮ ᱟᱠᱚᱣᱟᱜ ᱡᱤᱭᱚᱱ ᱠᱚ ᱠᱷᱟᱸᱰᱟᱣᱟ ᱟᱨ ᱱᱚᱣᱟ ᱠᱚ ᱟᱹᱠᱷᱨᱤᱧ ᱠᱟᱛᱮᱫ ᱜᱮ ᱟᱠᱚᱣᱟᱜ ᱡᱤᱭᱚᱱ ᱠᱚ ᱠᱷᱟᱸᱰᱟᱣᱟ ᱥᱚᱝᱭᱩᱠᱛ ᱟᱥᱟᱭᱱᱤᱠ ᱥᱮᱵᱟ ᱯᱚᱨᱤᱠᱷᱟ ᱨᱮᱭᱟᱜ ᱛᱟᱹᱨᱤᱠᱟᱭ ᱵᱟᱫᱞᱤ ᱠᱟᱫᱟ ᱱᱤᱭᱟᱹ ᱱᱟᱜ ᱦᱤᱸᱥᱤ ᱡᱩᱞᱟᱭ ᱤᱭᱟᱹᱛᱮ ᱩᱫᱩᱨ ᱠᱮᱛᱮ ᱦᱤᱸᱥᱤ ᱟᱯᱤ ᱡᱩᱞᱟᱭ ᱡᱟᱱᱟ ᱱᱮᱭᱟ ᱞᱚᱛᱮᱜᱮ ᱟᱠᱟᱥᱵᱟᱱᱤ ᱨᱟᱸᱪᱤ ᱛᱮ ᱠᱷᱚᱵᱚᱨ ᱱᱮᱛᱟᱨᱜᱮ ᱴᱩᱰᱩ ᱡᱟᱱᱟ ᱢᱟᱨᱡᱚᱣᱟᱨ
1: ᱱᱤᱭᱟᱹ ᱟᱠᱟᱥᱵᱟᱱᱤ ᱨᱟᱸᱪᱤ ᱛᱮ ᱱᱟ ᱟᱵᱚ ᱢᱤᱭᱟᱴ ᱨᱮ ᱠᱷᱚᱵᱚᱨ ᱦᱚᱸ ᱦᱟᱭᱟᱢ ᱛᱮ ᱞᱟᱞ ᱥᱤᱝ ᱵᱟᱹᱭ ᱯᱟᱹᱭ ᱛᱟᱭ ᱛᱮᱵᱚ ᱟᱭᱩ ᱢᱮᱭᱟ ᱱᱟᱢᱟ ᱫᱤᱞᱞᱤ ᱨᱮ ᱦᱚᱵᱟᱞᱮᱱ ᱵᱟᱨᱥᱤᱝ ᱱᱮᱥᱱᱟᱞ ᱥᱴᱮᱠ ᱦᱳᱞᱰᱟᱨᱥ ᱠᱚᱱᱥᱟᱞᱴᱮᱥᱚᱱ ᱩᱞᱮᱝ ᱨᱮ ᱡᱷᱟᱲᱠᱷᱚᱸᱰ ᱥᱚᱨᱠᱟᱨ ᱯᱟᱭᱛᱮ ᱜᱮᱞ ᱩᱯᱱᱤᱭᱟᱹ ᱢᱟᱭᱱᱮᱱ ᱱᱤᱵᱮᱥ ᱠᱚ ᱨᱮᱭᱟᱜ ᱨᱟᱡᱤᱱᱟᱢᱟ ᱨᱮ ᱥᱩᱦᱤ ᱡᱮᱱᱮ ᱱᱤᱱᱟᱹ ᱞᱮᱠᱟᱛᱮ ᱨᱟᱭᱡ ᱨᱮ ᱠᱟᱨᱤᱵ ᱯᱩᱱ ᱦᱤᱸᱥᱤ ᱜᱮᱞ ᱨᱮᱭᱟᱜ ᱦᱟᱡᱟᱨ ᱛᱩᱨᱩᱭ ᱥᱚ ᱫᱚᱥᱤ ᱨᱮᱭᱟᱜ ᱠᱟᱨᱚᱲ ᱴᱟᱠᱟ ᱱᱤᱵᱮᱥ ᱨᱮᱭᱟᱜ ᱦᱚᱨᱟ ᱥᱟᱯᱷᱟ ᱡᱟᱱᱟᱢ ᱠᱮᱱᱫᱨᱤᱭᱚ ᱜᱨᱤᱦᱚ ᱢᱚᱱᱛᱨᱤ ᱚᱢᱤᱛ ᱥᱟᱦ ᱛᱤᱠᱤᱱ ᱱᱟᱢᱟ ᱫᱤᱞᱞᱤ ᱨᱮ ᱠᱚᱭᱞᱟ ᱢᱚᱱᱛᱨᱤ ᱡᱤ ᱠᱤᱥᱚᱱ ᱨᱮᱰᱰᱤ ᱞᱚᱛᱮ ᱫᱷᱟᱱᱵᱟᱫᱽ ᱥᱩᱨ ᱮᱴᱟᱜ ᱴᱟᱭᱮᱴ ᱠᱚ ᱨᱮᱭᱟᱜ ᱚᱵᱟᱭᱤᱫᱷ ᱠᱚᱭᱞᱟ ᱠᱷᱟᱱᱟᱱ ᱟᱨ ᱠᱩᱢᱲᱩ ᱢᱟᱢᱞᱟ ᱠᱚᱨᱮ ᱢᱟᱨᱟᱝ ᱥᱟᱢᱤᱠᱪᱟ ᱫᱩᱱᱩᱵ ᱦᱚᱵᱟᱞᱮᱱ ᱛᱟᱭᱱᱮ ᱜᱨᱤᱦᱚ ᱢᱚᱱᱛᱨᱤ ᱛᱤᱠᱤᱱ ᱡᱟᱜᱟᱨ ᱠᱮᱰᱟᱪᱤ ᱠᱚᱭᱞᱟ ᱠᱩᱢᱲᱩ ᱟᱸᱰᱚ ᱤᱱᱟᱹ ᱞᱟᱹᱜᱤᱫ ᱚᱵᱟᱭᱤᱫᱷ ᱯᱚᱨᱤᱵᱟᱱ ᱠᱚᱨᱮ ᱫᱚᱯᱛᱚ ᱫᱟᱵᱚᱱᱮ ᱞᱟᱹᱜᱤᱫ ᱵᱤᱥᱮᱥ ᱡᱤᱨᱳ ᱠᱚᱞ ᱞᱤᱠᱮᱡᱽ ᱯᱟᱞᱟᱱ ᱛᱤᱭᱟᱹᱨᱤ ᱨᱮᱭᱟᱜ ᱤᱝᱜᱩᱞ ᱟᱸᱫᱮ ᱠᱮᱰᱟ ᱜᱩᱡᱽᱨᱟᱴ ᱨᱮᱭᱟᱜ ᱥᱮᱢᱤ ᱠᱚᱱᱰᱟᱠᱴᱚᱨ ᱯᱞᱟᱱᱴ ᱨᱮ ᱡᱷᱟᱲᱠᱷᱚᱸᱰ ᱨᱮᱱ ᱟᱹᱫᱤᱵᱟᱹᱥᱤ ᱠᱩᱲᱤ ᱦᱚᱱ ᱠᱚ ᱟᱫᱷᱩᱱᱤᱠ ᱢᱟᱭᱠᱨᱳᱪᱤᱯ ᱠᱨᱟᱱᱛᱤ ᱨᱮᱭᱟᱜ ᱠᱟᱢᱟᱱ ᱠᱚ ᱥᱟᱢᱲᱟᱣ ᱟᱭᱛᱟᱱᱟ ᱢᱟᱞᱭᱮᱥᱤᱭᱟ ᱛᱮ ᱮᱰᱵᱷᱟᱱᱥ ᱯᱮᱠᱮᱡᱤᱝ ᱨᱮᱭᱟᱜ ᱵᱤᱥᱮᱥ ᱴᱨᱮᱱᱤᱝ ᱤᱰᱤᱭᱮ ᱠᱮᱫ ᱱᱮᱱ ᱠᱩᱲᱤ ᱦᱚᱱ ᱠᱚᱣᱟᱜ ᱢᱟᱭᱱᱮᱱ ᱯᱟᱱᱟᱭᱤᱴ ᱨᱮ ᱢᱩᱞᱠ ᱫᱚ ᱱᱚᱨᱮᱱᱫᱨᱚ ᱢᱳᱫᱤ ᱛᱤᱠᱤᱱ ᱮᱢᱟᱱ ᱥᱟᱨᱦᱟᱣ ᱡᱟᱜᱟᱨ ᱠᱮᱰᱟ
2: ਮੈਂ ਜਿਨ ਬੇਟੀਓ ਸੇ ਮਿਲਾ ਝਾਰਖੰਡ ਬਾਲਾਘਾਟ ਮਧ੍ਯ ਪ੍ਰਦੇਸ਼ ਕੋਈ ਕੇਰਲ ਸੇ ਕੋਈ ਛੱਤੀਸਗੜ੍ਹ ਸੇ ਔਰ ਜੈ ਜੋਹਰ ਸੇ ਹਮਾਰੀ ਬਾਤ ਸ਼ੁਰੂ ਹੋਈ ਕਿਉਂਕਿ ਮੈਂ ਉਸ ਖੇਤਰ ਮੇ ਰਹਾ ਹੂੰ ਤੋ ਮੁਝੇ ਪਤਾ ਹੈ ਉਨ ਬੇਟੀਓ ਨੇ ਜਿਸ ਤੇਜ਼ੀ ਸੇ ਚੀਜ਼ੋਂ ਕੋ ਸਿਖਾ ਹੈ ਔਰ ਜਿਸ ਤਰੀਕੇ ਸੇ ਵੋ ਚੀਜ਼ੋਂ ਕੋ ਵਹਾਂ ਕੰਡਕਟ ਕਰ ਰਹੀ ਥੀ ਗਰਵ ਹੋਤਾ ਹੈ ਮੇਰੇ ਦੇਸ਼ ਕੀ ਯੁਵਾ ਸ਼ਕਤੀ ਪਰ ਸਾਥੀਓ ਆਨੇ ਵਾਲੇ ਸਮੇਂ ਮੇ AI ਆਪਕੇ ਸਾਹਮਣੇ ਨਈ ਸਕਿਲਸ ਨਈ ਐਕਸਪਰਟਾਈਜ਼ ਕਾ ਪੂਰਾ ਸੰਸਾਰ ਖੋਲ ਦੇਣੇ ਵਾਲੀ ਇਸਲਿਏ ਭਾਰਤ ਕੇ ਯੁਵਾਓਂ ਕੋ ਅਭੀ ਅਵਸਰ ਗਵਾਨਾ ਨਹੀਂ ਹੈ ਔਰ ਮੈਂ ਨੌਜਵਾਨੋ ਆਪਕੋ ਕਹਿਤਾ ਹੂੰ ਆਈਡੀਆ ਆਪਕਾ ਸਾਥ ਮੇਰਾ
1: ᱠᱮᱱᱫᱨᱚ ᱥᱚᱨᱠᱟᱨ ᱯᱟᱭᱛᱮ ᱡᱷᱟᱲᱠᱷᱚᱸᱰ ᱵᱤᱦᱟᱨ ᱟᱨ ᱯᱚᱥᱪᱤᱢ ᱵᱟᱝᱜᱟᱞ ᱥᱩᱨ ᱤᱨᱞᱤᱭᱟ ᱨᱟᱭᱡᱽ ᱠᱚᱨᱮ ᱯᱨᱚᱜᱚᱛᱤ ᱯᱚᱨᱤᱭᱳᱡᱚᱱᱟ ᱨᱮᱭᱟᱜ ᱩᱝᱠᱩᱲᱩ ᱮᱱᱮᱴᱮ ᱦᱚᱵᱟᱡᱟᱱᱟ ᱠᱮᱱᱫᱨᱤᱭᱚ ᱠᱨᱤᱥᱤ ᱢᱚᱱᱛᱨᱤ ᱥᱤᱵᱨᱟᱡᱽ ᱥᱤᱝ ᱪᱳᱣᱦᱟᱱ ᱛᱤᱠᱤᱱ ᱡᱟᱜᱟᱨ ᱠᱮᱰᱟ ᱪᱤᱱᱮᱱ ᱢᱟᱭᱱᱮᱱ ᱭᱳᱡᱚᱱᱟ ᱨᱮᱭᱟᱜ ᱩᱫᱮᱥᱭᱟ ᱫᱚ ᱫᱤᱥᱚᱢ ᱨᱮᱱ ᱦᱤᱸᱥᱤ ᱦᱟᱡᱟᱨᱮ ᱛᱤᱭᱳ ᱞᱟᱱᱟ ᱪᱟᱹᱥᱤ ᱠᱟᱹᱢᱤᱭᱟᱹ ᱠᱚᱣᱟᱜ ᱟᱸᱰᱚ ᱦᱤᱸᱥᱤ ᱞᱟᱠ ᱠᱤᱥᱟᱱ ᱠᱚᱣᱟᱜ ᱤᱴᱤᱝ ᱯᱚᱠᱛᱟ ᱵᱟᱹᱭᱩᱜ ᱨᱮᱭᱟᱜ ᱭᱳᱡᱚᱱᱟ ᱛᱟᱱᱟᱢ ᱠᱮᱱᱫᱨᱤᱭᱚ ᱟᱵᱟᱥᱚᱱ ᱟᱨ ᱥᱟᱦᱟᱨᱤ ᱠᱟᱨᱡᱚ ᱨᱟᱡᱽ ᱢᱚᱱᱛᱨᱤ ᱛᱷᱚᱠᱷᱟᱱ ᱥᱟᱦᱩ ᱛᱤᱠᱤᱱ ᱨᱟᱸᱪᱤ ᱡᱷᱤᱨᱤ ᱴᱟᱭᱮᱴ ᱨᱮᱭᱟᱜ ᱵᱟᱭᱳᱜᱮᱥ ᱯᱞᱟᱱᱴ ᱟᱸᱰᱚ ᱞᱤᱜᱮᱥᱤ ᱳᱭᱮᱥᱴ ᱵᱟᱭᱳ ᱢᱟᱭᱱᱤᱝ ᱯᱚᱨᱤᱭᱳᱡᱚᱱᱟ ᱨᱮᱭᱟᱜ ᱠᱤᱱ ᱱᱮᱞ ᱦᱚᱱᱚᱨ ᱠᱮᱱ ᱛᱟᱭᱱᱮ ᱟᱹᱠᱤᱱ ᱯᱟᱱᱟᱭᱴᱤ ᱨᱮᱭᱟᱜ ᱛᱮᱱᱮᱨᱥᱟ ᱟᱨ ᱨᱟᱸᱥᱟ ᱡᱟᱜᱨᱮᱞᱚ ᱥᱟᱭᱚᱵ ᱠᱚᱠᱮ ᱥᱚᱢᱟᱭ ᱥᱤᱢᱟᱹ ᱵᱷᱤᱛᱟᱹᱨ ᱨᱮᱜᱮ ᱯᱟᱭᱴᱤ ᱯᱩᱨᱟᱹ ᱨᱮᱭᱟᱜ ᱠᱤᱱ ᱟᱸᱫᱮ ᱡᱟᱜᱟᱨ ᱠᱮᱫ ᱛᱟᱭᱱᱮ ᱨᱟᱡᱽ ᱥᱚᱨᱠᱟᱨ ᱯᱟᱭᱛᱮ UPSC PT ᱯᱚᱨᱤᱪᱚᱭ ᱨᱮ ᱯᱟᱥ ᱛᱟᱨ ST SC ᱯᱟᱹᱴᱷᱩᱣᱟᱹ ᱠᱚ ᱱᱟᱹᱛᱤᱫ ᱢᱩᱠᱷᱭᱚᱢᱚᱱᱛᱨᱤ ᱥᱤᱵᱤᱞ ᱥᱮᱵᱟ ᱯᱨᱚᱥᱟᱱ ᱨᱟᱥᱤ ᱵᱟᱲᱟᱣ ᱡᱟᱱ 1.5 ᱞᱟᱠᱷ ᱴᱟᱠᱟ ᱨᱤᱠᱮᱡᱮᱱᱮ ᱯᱟᱛᱨᱚᱛᱟ ᱞᱟᱹᱜᱤᱫ ᱯᱚᱨᱤᱵᱟᱨᱤᱠ ᱟᱭ ᱥᱤᱢᱟ ᱨᱮ ᱵᱟᱲᱟᱣ ᱡᱟᱱ 1.5 ᱞᱟᱠᱷ ᱴᱟᱠᱟ ᱨᱤᱠᱟᱹ ᱠᱟᱱᱮ ᱟᱨ ᱯᱟᱛᱨᱟ ᱩᱢᱮᱫᱣᱟᱨ ᱠᱚ ᱱᱮᱱ ᱭᱳᱡᱚᱱᱟ ᱞᱟᱹᱜᱤᱫ 31 ᱡᱩᱞᱟᱭ ᱡᱚᱠᱷᱟ ᱟᱵᱮᱫᱚᱱ ᱠᱚ ᱮᱢ ᱫᱟᱭᱮ ᱠᱨᱤᱥᱤ ᱟᱨ ᱯᱚᱥᱩᱯᱟᱞᱚᱱ ᱢᱚᱱᱛᱨᱤ ᱥᱤᱞᱯᱤ ᱱᱮᱦᱟ ᱛᱤᱨᱠᱤ ᱛᱤᱠᱤᱱ ᱦᱟᱡᱟᱨᱤᱵᱟᱜᱽ ᱨᱮ ᱥᱟᱦᱟᱠᱟᱨᱤᱛᱟ ᱥᱟᱯᱛᱟ ᱨᱮᱭᱟᱜ ᱢᱩᱱᱩᱪᱷᱮᱫ ᱥᱟᱢᱟᱨᱟᱣ ᱨᱮ ᱰᱟᱠᱨᱟᱭ ᱞᱚᱜ ᱠᱤᱱ ᱡᱟᱜᱟᱨ ᱠᱮᱰᱟ ᱪᱤ ᱨᱟᱡᱽ ᱥᱚᱨᱠᱟᱨ ᱯᱟᱭᱛᱮ ᱡᱷᱟᱲᱠᱷᱚᱸᱰ ᱨᱟᱡᱽ ᱢᱤᱞᱮᱴ ᱢᱤᱥᱚᱱ ᱭᱳᱡᱚᱱᱟ ᱨᱮᱭᱟᱜ ᱮᱱᱮᱴᱮ ᱦᱚᱵᱟᱡᱟᱱᱟ ᱟᱨ ᱱᱮᱭᱟ ᱞᱮᱠᱟᱛᱮ ᱠᱚᱫᱮ ᱜᱩᱸᱫᱽᱞᱤ ᱪᱟᱹᱥᱤ ᱛᱮᱱ ᱠᱤᱥᱟᱱ ᱠᱚᱠᱮ ᱯᱨᱚᱛᱤ ᱮᱠᱚᱨ 3,000 ᱴᱟᱠᱟ ᱫᱮᱸᱜᱟ ᱮᱢᱮ ᱨᱮᱭᱟᱜ ᱡᱟᱜᱟᱨ ᱠᱮᱰᱟ झारखंड स्टेट लाइवलीहुड प्रमोशन सोसाइटी पलास लिखाते जिले प्रशासन आडो एसपीडा तिकने जुड़ी पनाइटी लिखाते गुमले ते एक मेट्रिक टन आडो देवगारे ते एक टन